0: कार्यक्रम मौजा ग्राई दियां सुना करदे सारे ही किसान बागबान भाई बहना जो बड़का चाचू की तरफा दे राम राम। किसान साथियों अज टाले भरे मंजे सोगी देर होताई जी राम राम।
1: राम राम बड़का चाचू जी। कने कार्यक्रम मौजा ग्राएं दियां सुना करदे सारे ही किसान बागवान कने साढ़े जितने भी श्रोता ने तिना सारे जो मेरी तरफा ते भी दो हाथ जोड़ी करे राम राम। कने बड़का चाचू दिखा भई हुण ना फसलां दा टाइम लग गया ना साढ़े किसान तां दिखा भई टियाले ते दिखा जी है भई टिम टिम लाइटां इतनी भारी बली गईयां ने। कने दिखा कुछ किसान तां साढ़े पट्टिये झंडा दे भई दिखा दे ਬਈ ਧਾਨ ਦਾ ਪੱਕਦੇ ਆਏ
0: ਜੀ ਜੀ
1: ਹੈ ਨਾ। ਕਨੇ ਹੁਣ ਮੌਸਮਾਂ ਦਾ ਆੜਾ ਨਿਆੜਾ ਕਰਾ ਦੇ ਨੇ ਬਈ ਜੇ ਮੌਸਮ ਘਾ ਸਾਫ਼ ਹੋਊਗਾ ਤਾਂ ਕੱਲੇ ਪਰਸੋਂ ਤੱਕ ਵੱਢਣਾ ਵੀ ਲਈ ਪਾਉਣਾ ਸਾ ਹੈ ਨਾ।
0: ਬਿਲਕੁਲ ਕਨੇ ਦੇਖਾ ਕਿ ਮੈਦਾਨੀ ਖੇਤਰ 'ਚ ਤਾਂ ਦਾਨਾ ਦੀ ਕਟਾਈ ਗਸਾਈ ਵਗੈਰਾ ਜਿਹੜੀ ਹੈ ਵੀ ਸ਼ੁਰੂ ਹੋਈ ਵੀ ਗਈ ਹੈ ਹੈ ਨਾ। ਲੇਕਿਨ ਅਗਰ ਹਾਂ ਜੀ ਹੋਰ ਉੱਪਰਲੇ ਬੰਨੇ ਉੱਪਰਲੇ ਇਲਾਕੇ ਹੁੰਦੇ ਤਾਂ ਉਸ ਟਾਈਮ ਜਿਹੜੀ ਗਾਹ ਦੀ ਕਟਾਈ ਕੇ ਵੀ ਜ਼ੋਰਾਂ ਸ਼ੋਰਾਂ ਪਰ ਚਲੀ ਹੋ ਔਰ ਦੇਖਾ ਕਿ ਬੋਲਦੇ ਨਾ ਜੀ ਹਾਂ ਆਪੋ ਵਾਸਤੇ ਅਨਾਜ ਵਗੈਰਾ ਇਕੱਠਾ ਕਰਦੇ ਨਾ ਤੀਆਂ ਪਸ਼ੂਆਂ ਵਾਸਤੇ ਵੀ ਅਸਾਂ ਦੇ ਜਿਹੜੇ ਕਿਸਾਨ ਸਾਥੀ ਕਹਿਣ ਵੀ ਕਰਦੇ ਹਨ। ਤਾਂ ਇਸ ਵੇਲੇ ਜਿਹੜੀ ਗਾਛਣੀਆਂ ਵਗੈਰਾ ਜੀ ਆਹਾਂ ਦੇ ਕਿਸਾਨ ਭਾਈ ਦੇ ਉਸ 'ਚ ਲੱਗੀ ਹਨ ਤਾਂ ਇਹਨਾਂ ਦਾ ਜਿਹੜਾ ਕਟਾਪ ਕੇ ਵੀ ਜ਼ੋਰਾਂ ਸ਼ੋਰਾਂ ਪਰ ਚੱਲਿਆ ਹੈ। ਔਰ ਦੇਖਾ ਕਿ ਗ੍ਰਾਂ 'ਚ ਤਾਂ ਐਸਾ ਦੇਖਣੇ ਮਿਲਾ ਕਰਦਾ ਕਿ ਸਾਡੀ ਜਿਹੜੀ ਭੈਣਾਂ ਜਾਂ ਕਿਸਾਨ ਭਾਈ ਕਹਿਣ ਵੀ ਮਿਲੀ ਜੁਲੀ ਕਰੀ ਕਿ ਦੂਜੇ ਦੇ ਜਿਹੜੇ ਗਾਹ ਜੋ ਕਹਿਣ ਵੀ ਕਟਾ ਕਰਦੇ ਹਨ। ਔਰ ਖਾਸ ਤੌਰ ਪਰ ਦੇਖਾ ਕਿ ਮੌਸਮ ਜੋ ਵੀ ਧਿਆਨ 'ਚ ਰੱਖਣਾ ਪਊ ਕਰਦਾ ਹੁਣ ਪਿਆ ਗਿਆ ਤੁਸੀਂ ਦੇਖਾ ਕਿ ਕੁਛ ਹਿਸਾਬੇ ਨੇ ਮੌਸਮ ਆਇਆ ਥਾ ਹੈ ਨਾ
1: ਜੀ। ਕਹਿੰਦੇ ਦੇਖਾ ਵੀ ਇੱਕ ਗੱਲ ਤੁਸੀਂ ਦੀ ਗੱਲਾਂ ਕਰਨਾ ਇੱਕ ਮਿੰਟ ਯਾਦ ਆਈ ਹੈ ਕਿ ਬਈ ਜਾਂ ਲੂਆ ਹਾਂ ਹੁਣ ਦੇਖਾ ਬਈ ਘਾਹ ਖੜ ਵੀ ਵੱਡਾ ਕਰਦੇ ਹੈ ਨਾ ਜੀ ਸੋਗੀ ਸੋਗੀ। ਕਹਿੰਦਾ ਦੇਖਾ ਬਈ ਜਿਹੜੇ ਸਾਡਾ ਦੁਧਾਰੂ ਪਸ਼ੂ ਹੈ ਤਿਸ ਤਾਈਂ ਜਿਹੜਾ ਸਾਇਲੇਜ ਹੈ ਅਗਰ ਤੀ ਸਭ ਵਧੀਆ ਨੇ ਅਸਾਂ ਸੈਲਾ ਘਾਹ ਜਿਹੜਾ ਤੁਸੀਂ ਉਹ ਸੁਕਾਉਣ ਤਾਂ ਸਹਿ ਦੁਧਾਰੂ ਪਸ਼ੂ ਤਾਂ ਬੜਾ ਅੱਛਾ ਹੈ ਨਾ ਜੀ।
0: ਕਹਿੰਦੇ
1: ਅਸੀਂ ਖਾਣੇ ਵੀ ਅੱਛਾ ਹੁੰਦਾ ਕਹਿੰਦੇ ਇੰਨਾ ਵੀ ਸਿਹਤ ਵਾਸਤੇ ਜਿਹੜਾ ਅਸੀਂ ਅੱਛਾ ਹੁੰਦਾ ਤਾਂ ਵੀ ਆਹ ਜਿਹੜਾ ਘਾਹ ਬੀੜਾ ਦਾ ਵੱਢਣਾ ਹੋਇਆ ਜਾਂ ਫਿਰ ਖਰੈਤੜੀਆਂ ਸਾੜੀ ਧੀ ਦਾ ਘਾਹ ਵੱਢਣਾ ਹੋਇਆ ਤਾਂ ਜਿਹੜਾ ਨਰਮ ਨਰਮ ਵਧੀਆ ਘਾਹ ਤਾਂ ਤੁਸੀਂ ਛਾਂ 'ਚ ਸੁਕਾਉਣ ਤਾਂ ਸਹਿ ਇੱਕ ਅੱਛਾ ਜਿਹੜਾ ਸਾਡੇ ਦੁਧਾਰੂ ਪਸ਼ੂ ਤਾਂ ਗਾਂ ਸਰਦੀਆਂ 'ਚ ਖਾਣੇ ਵਾਸਤੇ ਕੰਮੇ ਹੁੰਦਾ ਨਾ। ਇੱਕ ਤਾਂ ਦੇਖੋ ਬਈ ਜੀ ਇੰਨਾ ਬਿਲਕੁਲ ਸੁਕਾਈ ਕੇ ਖੜ ਵੱਢਦੇ ਤਾਂ ਸਹਿ ਤਾਂ ਬੜਾ ਸੁੱਕਾ ਹੁੰਦਾ ਹੈ ਤੀਲੀਆਂ ਹੀ ਹੁੰਦੀਆਂ ਨਾ ਜੀ। ਕਹਿੰਦੇ ਜੇ ਹਾਂ ਜੇ ਸੈਲਾ ਘਾਹ ਛਾਂ 'ਚ ਸੁਕਾਉਂਦੇ ਹਨ ਤਾਂ ਸਹਿ ਅੱਛਾ ਹੁੰਦਾ ਖਾਣੇ ਵੀ ਹੈ ਨਾ ਜੀ। ਕਹਿੰਦੇ ਸੋਗੀ ਸੋਗੀ ਦੇਖਾ ਬਈ ਜੇ ਬੀੜਾ ਟਾਈਮ ਦੇ ਨਹੀਂ ਵੱਢਣਾ ਸਾਂ ਤਾਂ ਬਈ ਪੱਟੀਆਂ ਤਾਂ ਦੇਖਾ ਕਈਆਂ ਕਿਸਾਨ ਤਾਂ ਬਈ ਸਹਿ ਦੇਖਾ ਪਾਰੇ ਵਾਲੀ ਸਹਿ ਬੋਬੋ ਬੋਲਾ ਕਰਦੀ ਸਾਰੀ ਪੱਟੀਆਂ ਤਾਂ ਭੈਣ ਜੀ ਬੋਲਿਆ ਚੂਮਿਆਂ ਖਾਈ ਤੀਆਂ ਬੋਲਿਆ। ਇਸਦਾ ਕਾਰਨ ਵੀ ਇਹ ਕਿ ਬਈ ਦਾਨਾ ਲੱਗਾ ਚੂਹਾ ਕਿ ਆਹ ਜਿਹੜਾ ਘਾਹ ਹੈ ਪੱਟੀਆਂ 'ਚ ਕਨੇ ਅਗਰ ਪੱਟੀਆਂ ਕਨੇ ਖਰਾਤੜੀਆਂ ਹਨ ਤਾਂ ਤਿੱਥੋਂ ਅਸਾਂ ਜਿਹੜਾ ਘਾਹ ਸੈ ਟਾਈਮੇ ਦੇ ਵੱਢੀ ਲੈਣ ਤਾਂ ਇਹ ਚੀਜ਼ ਜਿਹੜੀ ਹੈ ਸੈ ਚੂਹੇ ਦੀ ਜਿਹੜੀ ਨੁਕਸਾਨ ਹੈ ਸੈ ਨਹੀਂ ਦੇਖਣੇ ਮਿਲਦਾ ਹੈ ਨਾ ਜੀ।
0: ਬਿਲਕੁਲ ਬਿਲਕੁਲ
1: ਕਨੇ ਦੇਖਾ ਬਈ ਹੁਣ ਜਿਹੜਾ ਵੀ ਸਾਡੀ ਹੁਣ ਧਾਨ ਦੇ ਫਸਲਾਂ ਦਾ ਆਹ ਹੁਣ ਲੈਣਾ ਹੈ ਨਾ ਜੀ ਕੰਮ ਤਾਂ ਅਸਾਂ ਜਿਹੜੀ ਆਪਣੀ ਦਰਾਟੀਆਂ ਨੇ ਕਹਿੰਦੇ ਸੋਗੀ ਸੋਗੀ ਜਿਹੜਾ ਆਹ ਹੁਣ ਕਈ ਸਾਡੇ ਕਿਸਾਨ ਸਹਿ ਝੱਪੀ ਕੇ ਧਾਨਾ ਕੱਢੀ ਲੈਂਦੇ ਕਈ ਤਾਂ ਥਰੈਸ਼ਰਾਂ ਵਗੈਰਾ ਨੇ ਕਰਦੇ ਹੈ ਨਾ ਜੀ।
0: ਬਿਲਕੁਲ ਬਿਲਕੁਲ
1: ਤਾਂ ਅਸਾਂ ਬਈ ਮਸ਼ੀਨਾਂ 'ਚ ਜਾਲੂ ਲੱਗਣਾ ਹੈ ਤਾਂ ਅਸਾਂ ਖਾਸ ਧਿਆਨ ਜਿਹੜਾ ਸਹਿ ਰੱਖਣਾ ਹੈ ਨਾ ਜੀ।
0: ਬਿਲਕੁਲ ਕਹਿੰਦੇ ਟਾਈਮ ਰਹਿੰਦੇ ਜਿਹੜੀ ਮਸ਼ੀਨਾਂ ਕਹਿੰਦੇ ਵੀ ਇਸੇ ਸਾਨੂੰ ਦਰੁਸਤ ਕਰੀ ਲੈਣਾ ਚਾਹੀਦੀ ਹੈ ਨਾ। ਔਰ ਬਿਲਕੁਲ ਸਾਵਧਾਨੀ ਕਹਿੰਦੇ ਸਨ ਜੋ ਜਿਹੜਾ ਅਗਰ ਆਹ ਮਸ਼ੀਨਾਂ ਕਹਿੰਦੇ ਅਗਰ ਥ੍ਰੈਸ਼ਿੰਗ ਕਰਦੇ ਹਨ ਤਾਂ ਬਿਲਕੁਲ ਸਾਵਧਾਨੀ ਕਹਿੰਦੇ ਕਿ ਵੀ ਸਾਨੂੰ ਜੋ ਇਹ ਕੰਮ ਕਹਿੰਦੇ ਵੀ ਕਰਨਾ ਚਾਹੀਦੇ ਹਨ। ਔਰ ਕਈ ਵਾਰੀ ਕੀ ਹੁੰਦਾ ਕਿ ਹਰ ਕਿਸਾਨ ਸਾਥੀ ਚਾਹੁੰਦਾ ਕਿ ਮੇਰਾ ਕੰਮ ਕਿ ਵੀ ਜਲਦੀ ਜਲਦੀ ਹੋਈ ਜਾਏ ਲੇਕਿਨ ਕੀ ਹੁੰਦਾ ਕਿ ਜਲਦਬਾਜ਼ੀ 'ਚ ਕਈ ਵਾਰੀ ਨੁਕਸਾਨ ਹੋਣੇ ਦੀ ਵੀ ਸੰਭਾਵਨਾ ਰਹਿੰਦੀ ਹੈ ਤਾਂ ਸਾਨੂੰ ਆਪਣੀ ਬਾਰੀ ਦਾ ਇੰਤਜ਼ਾਰ ਕਰਨਾ ਹੈ ਔਰ ਇੱਕ ਧੈਰੇ ਕਹਿੰਦੇ ਜਿਹੜੇ ਆਪਣੇ ਜਿਹੜੇ ਆਹ ਖੇਤੀਬਾੜੀ ਦੇ ਕੰਮ ਕਾਰ ਕਹਿੰਦੇ ਵੀ ਇਸੇ ਨਿਪਟਾਣੇ ਨੇ
1: ਜੀ। ਕਹਿੰਦੇ ਸੋਗੀ ਸੋਗੀ ਮੌਸਮੇ ਦਾ ਹਾਲ ਚਾਲ ਜਿਹੜਾ ਸਹਿ ਜਾਣਨਾ ਕੰਨੇ ਕੰਨੇ ਜ਼ਰੂਰੀ ਹੈ ਨਾ ਜੀ।
0: ਬਿਲਕੁਲ
1: ਫਸਲਾਂ ਦਾ ਨੁਕਸਾਨ ਨਹੀਂ ਹੋਇਆ ਨਾ
0: ਜੀ। ਔਰ ਦੇਖਾ ਕਿ ਜੀ ਅਗਰ ਹਾਂ ਜੀ ਧਾਨ ਕਟਾਈ ਦਾ ਕੰਮ ਕਰਾ ਕਰਦੇ ਹਨ ਤਾਂ ਉਸ ਟਾਈਮ ਸਾਨੂੰ ਜੀ ਤਰਪਾਲ ਵਗੈਰਾ ਦਾ ਪ੍ਰਬੰਧਨ ਵੀ ਕਰ ਲੈਣਾ ਚਾਹੀਦਾ ਕਿਉਂਕਿ ਕਈ ਵਾਰੀ ਕਿਆ ਹੁੰਦਾ ਕਿ ਵਰਖਾ ਪਤਾ ਨਹੀਂ ਲੱਗਦਾ ਕੱਲ੍ਹ ਆਈ ਜਾਣੀ ਹੈ ਤਾਂ ਉਸ ਟਾਈਮ ਜਿਹੜੀ ਆਹ ਕਟਿੰਗ ਕਰ ਦਿੱਤੀ ਹੈ ਤਾਂ ਆਹ ਉਹਨਾਂ ਜੋ ਤਰਪਾਲਾ ਕਹਿੰਦੇ ਵੀ ਢੱਕੀ ਸਕਦੇ ਹਨ। ਔਰ ਕਈ ਵਾਰੀ ਕਿਆ ਹੁੰਦਾ ਕਿ ਜੀ ਹਾਂ ਮਤਲਬ ਅਸਾਂ ਦੀ ਫਸਲ ਕੇ ਵੀ ਵਰਖਾ ਕਹਿੰਦੇ ਵੀ ਸਿੱਝ ਗਈ ਹੈ ਤਾਂ ਉਸ ਸੁਕਾਉਣੇ 'ਚ ਬੜਾ ਬੜੀ ਟਾਈਮ ਲੱਗ ਜਾਂਦਾ ਔਰ ਜਿਹੜਾ ਦਾਣਾ ਕੀ ਹੈ ਵੀ ਇਸੇ ਨਰਮ ਪਈ ਜਾਂਦਾ ਹੈ।
1: ਹਾਂਜੀ
0: ਤਾਂ ਇਹ ਗੱਲਾਂ ਦਾ ਧਿਆਨ ਕੇ ਵੀ ਕਿਸਾਨ ਸਾਥੀ ਜ਼ਰੂਰ ਰੱਖਣਾ।

0: ਜਿਹੜਾ ਉਪਮਿਸ਼ਨ ਹੈ ਸਹਿ ਹੈ ਕਿ ਇਸ ਪਰ ਪ੍ਰਮਾਣਿਤ ਕਨੇ ਗੁਣਵੱਤਾ ਵਾਲੇ ਬੀਜ ਦੀ ਉਪਲਬਧਤਾ ਸੁਨਿਸ਼ਚਿਤ ਕਰਵਾਉਣਾ ਤਾਂ ਕਿ ਸਾਡੇ ਕਿਸਾਨ ਅੱਛੀ ਕਿਸਮ ਦੇ ਬੀਜ ਜਿਹੜੇ ਸਭ ਬੀਜ ਨੇ ਤਾਂ ਕਿ ਅੱਛੀ ਫਸਲ ਜਿਹੜਾ ਸਹਿ ਲਈ ਸਕਣ, ਹੈ ਨਾ ਜੀ।
1: ਜੀ।
0: ਕਨੇ ਅਗਰ ਹਾਂ ਇਸਦੇ 6ਵੇਂ ਅਗਰ ਮੁੱਖ ਉਪਮਿਸ਼ਨ ਦੀ ਗੱਲ ਕਰਨ ਤਾਂ ਕ੍ਰਿਸ਼ੀ ਯੰਤਰੀਕਰਨ ਪਰ ਉਪਮਿਸ਼ਨ ਦੀ ਗੱਲ ਕਰਨ ਤਾਂ ਜਿਵੇਂ ਟਰੈਕਟਰ ਕਨੇ ਆਧੁਨਿਕ ਕ੍ਰਿਸ਼ੀ ਉਪਕਰਨ ਪਰ ਸਬਸਿਡੀ ਕਿਸਾਨਾਂ ਜੋ ਪ੍ਰਦਾਨ ਕਰਨਾ, ਪੌਧ ਸੰਰਕਸ਼ਣ ਵ ਸੰਗਰੋਧ ਪਰ ਉਪਮਿਸ਼ਨ ਹੈ, ਫਸਲਾਂ ਜੋ ਕੀੜਾ ਕਨੇ ਬਿਮਾਰੀਆਂ ਤੇ ਬਚਾਣੇ ਵਾਸਤੇ ਜਿਹੜਾ ਸਹਿ ਕਿਸਾਨਾਂ ਜੋ ਜਾਗਰੂਕ ਕਰਨਾ ਕਨੇ ਉਸ ਵਾਸਤੇ ਜਿਹੜਾ ਵੀ ਸਮੱਗਰੀ ਉਪਲਬਧ ਕਰਵਾਉਣੀ ਹੈ ਸਹਿ ਕਿਸਾਨਾਂ ਤੱਕ ਪਹੁੰਚਾਉਣਾ, ਇਸ ਯੋਜਨਾ ਦਾ ਇੱਕ ਉਦੇਸ਼ ਹੈ।
1: ਜੀ ਜੀ
0: ਏਕੀਕ੍ਰਿਤ ਕ੍ਰਿਸ਼ੀ ਗਣਨਾ ਕਨੇ ਆਂਕੜੇ ਕਨੇ ਸੂਚਨਾ ਪ੍ਰਣਾਲੀ, ਕ੍ਰਿਸ਼ੀ ਡੇਟਾ ਕਨੇ ਡਿਜੀਟਲਾਈਜੇਸ਼ਨ ਜੋ ਬੜਾਵਾ ਦੇ ਰਹੇ ਵੀ ਇਸ ਯੋਜਨਾ ਦਾ ਇੱਕ ਮੁੱਖ ਉਦੇਸ਼ ਹੈ, ਕਿਉਂਕਿ ਅਗਰ ਦੇਖੋ ਵੀ ਸਾਡੇ ਕਿਸਾਨ ਜਾਲੂ ਫਸਲ ਮੰਡੀਏ ਪਰ ਨੀਣੀ ਹੁੰਦੀ ਹੈ ਤਾਂ ਅੱਜ ਕੱਲ੍ਹ ਦੇਖੋ ਇਤਨੇ ਈ ਕ੍ਰਿਸ਼ੀ ਬਾਜ਼ਾਰ ਵੀ ਚੱਲੇ, ਇਸ ਕਨੇ ਸਾਡਾ ਕਿਸਾਨ ਜਿਹੜਾ ਹੈ ਅਸੀਂ ਔਨਲਾਈਨ ਘਰ ਬੈਠੇ ਹੀ ਮੋਬਾਈਲ ਦੇ ਮਾਧਿਅਮ ਨੇ ਕੂਹਾ ਮੰਡੀ 'ਚ ਫਸਲਾਂ ਦਾ ਕਿਆ ਜਿਹੜਾ ਮੁੱਲ ਅਸੀਂ ਚੱਲਿਆ, ਤਾਂ ਕਿ ਸਾਡਾ ਕਿਸਾਨ ਜਿਹੜਾ ਅਸੀਂ ਸਾਰੀ ਮੰਡੀਆਂ ਦੀ ਜਾਣਕਾਰੀ ਲੈ ਕੇ ਜਿੱਥੋਂ ਅੱਛਾ ਮੁੱਲ ਤੁਸੀਂ ਆਪਣੀ ਫਸਲਾਂ ਦਾ ਮਿਲਿਆ ਅਤੇ ਉੱਥੋਂ ਜਾ ਕੇ ਅਸੀਂ ਆਪਣੀ ਫਸਲਾਂ ਜੋ ਵੇਚੀ ਸਕਦੇ, ਕਹਿੰਦੇ ਸਾਰੇ ਮੂਰੇ ਮਤਲਬ ਭਾਰਤ ਦੀ ਗੱਲ ਕਰਨੀ, ਆਪਣੇ ਪ੍ਰਦੇਸ਼ ਦੀ ਗੱਲ ਕਰਨ ਤਾਂ ਸਹਿ ਅਗਰ ਇਹ ਡਾਟਾ ਜਿਹੜਾ ਹੈ ਸਹਿ ਮੋਬਾਈਲ 'ਚ ਆਉਂਦਾ ਡਿਜੀਟਾਈਲੇਸ਼ਨ ਹੋ ਜਾਂਦੀ ਅਤੇ ਇਸ ਤੋਂ ਬਾਅਦ ਹੀ ਸਾਡਾ ਕਿਸਾਨ ਹਰ ਜਾਣਕਾਰੀ ਜਿਹੜਾ ਹੈ ਸਹਿ ਔਨਲਾਈਨ ਜਿਹੜਾ ਸਹਿ ਪ੍ਰਾਪਤ ਕਰੀ ਪਾ ਦਾ, ਕਹਿੰਦੇ ਆਪਣੀ ਜਾਣਕਾਰੀ ਜਿਹੜੇ ਸਹਿ ਸਾਂਝਾ ਕਰੀ ਪਾ ਦਾ ਦੂਜੇ ਤੱਕ ਪਹੁੰਚਾ ਸਕਦਾ ਹੈ।
1: ਜੀ ਜੀ
0: ਕਨੇ ਕ੍ਰਿਸ਼ੀ ਵਿਪਣਨ ਪਰ ਏਕੀਕ੍ਰਿਤ ਯੋਜਨਾ, ਇਸ ਵਿੱਚ ਮੰਡੀਆਂ ਕਨੇ ਬਾਜ਼ਾਰ ਤੱਕ ਕਿਸਾਨਾਂ ਦੀ ਪਹੁੰਚ ਬਣਾਉਣ ਵਾਸਤੇ ਵੀ ਇਸ ਯੋਜਨਾ 'ਚ ਕੰਮ ਕੀਤਾ ਜਾਂਦਾ ਹੈ। ਕਨੇ ਜਿਹੜੇ ਵੀ ਕਿਸਾਨ ਇਸ ਯੋਜਨਾ ਨੇ ਜੁੜਨਾ ਚਾਹੁੰਦੇ ਨੇ ਤਾਂ ਇਸ ਵਾਸਤੇ ਤਿੰਨਾਂ ਜੋ ਸਾਡੇ ਜਿਹੜੇ ਆਵਸ਼ਕ ਜਿਹੜੇ ਦਸਤਾਵੇਜ਼ ਹਨ ਸਹਿ ਲੱਗਣੇ, ਜਿਵੇਂ ਆਧਾਰ ਕਾਰਡ ਹੋਈ ਆ, ਜ਼ਮੀਨਾਂ ਦਾ ਪਰਚਾ ਹੋਈ ਆ, ਬੈਂਕ ਪਾਸਬੁੱਕ ਹੋਈ ਹੈ, ਕਹਿੰਦੇ ਪਾਸਪੋਰਟ ਸਾਈਜ਼ ਦਾ ਫੋਟੋ ਜਿਹੜਾ ਸਹਿ ਇਸ ਯੋਜਨਾ ਕਨੇ ਜੁੜਨੇ ਤਾਂ ਹੀ ਸਾਡੇ ਕਿਸਾਨਾਂ ਇਹ ਦਸਤਾਵੇਜ਼ ਜਿਹੜੇ ਹਨ ਸਹਿ ਲੈਣਾ ਪਾਉਣੇ ਹਨ, ਹੈ ਨਾ ਜੀ।
1: ਬਿਲਕੁਲ ਬਿਲਕੁਲ, ਤਾਂ ਫਿਰ ਇਹਦੇ ਹਾਂ ਸ਼ਾਮਿਲ ਕਰਨਾ ਇੱਕ ਪਿਆਰਾ ਦੇ ਲੋਕ ਗੀਤ ਔਰ ਉਸ ਦੇ ਬਾਅਦ ਗੱਲਬਾਤ
0: ਜੀ।
2: गोल्ड रेट्स बढ़ने का वेट करें या गिरने का, इस कंफ्यूजन को अब कहिए गुड बाय,
3: क्योंकि तनिष्क पर गोल्ड बुक करने के साथ पाइए बेस्ट ऑफर। बुकिंग डे और परचेज डे के रेट्स कंपेयर होंगे और दोनों में से जो भी कम होगा तनिष्क में आपको वही रेट मिलेगा। इसके अलावा पुराना गोल्ड एक्सचेंज करें तनिष्क में बिना डिडक्शन के।
2: विजिट तनिष्क विद यू टावर धर्मशाला रोड कांगड़ा। तनिष्क अ टाटा प्रोडक्ट TNC अप्लाई।
4: सावधान, उच्च रक्तचाप एक खामोश खतरा। क्या आपको बार बार सिर दर्द, सीने में दर्द या चक्कर आते हैं? ये हाई बीपी के संकेत हो सकते हैं। अगर रोका न गया तो हो सकता है दिल का दौरा, लकवा या किडनी फेल।
5: घबराए नहीं, सरकार के आयुष्मान आरोग्य मंदिर में बीपी की जांच और दवाइयां मुफ्त मिलती हैं।
4: आज ही अपना बीपी चेक कराए, नमक कम खाए, रोज टहले, तनाव से दूर रहे और हाई बीपी को कहे अलविदा।
5: राष्ट्रीय स्वास्थ्य मिशन हिमाचल प्रदेश द्वारा जनहित में जारी।
6: स्वस्थ हिमाचल, मजबूत हिमाचल।

0: ਜਿੱਥੋਂ ਬਿਜਲੀ ਇੱਕ ਤਾਂ ਥੀ ਨਹੀਂ, ਮਤਲਬ ਬਿਨਾਂ ਦੇ ਬਰਾਬਰ ਰੱਖਾ, ਤਾਂ ਉਹਨਾਂ ਮਤਲਬ ਗ੍ਰਾਂ ਵਾਸਤੇ ਇਹ ਯੋਜਨਾ ਬਣਾਈ ਗਈ ਥੀ, ਤਾਂ ਕਿ ਮਤਲਬ ਉਹਨਾਂ ਗ੍ਰਾਂ ਜੋ ਸਹੀ ਤਰੀਕੇ ਕਨੇ ਜਿਹੜੀ ਬਿਜਲੀ ਕੇ ਵੀ ਪਹੁੰਚੀ ਸਕੇ ਮਤਲਬ।
1: ਜੀ ਕਨੇ ਇਹ ਇਸਾ ਯੋਜਨਾ ਚੱਲਣੇ ਤੇ ਪਹਿਲੇ ਯਾਨੀ ਕਿ 2014 ਤੇ ਪਹਿਲੇ ਸਾਡੇ ਦੇਸ਼ ਵਿੱਚ ਇੱਕ ਯੋਜਨਾ ਚੱਲਦੀ ਸੀ ਰਾਜੀਵ ਗਾਂਧੀ ਗ੍ਰਾਮੀਣ ਵਿਦਯੁਤੀਕਰਨ ਯੋਜਨਾ, ਤਾਂ ਇਸਾ ਯੋਜਨਾ ਦੀ ਜਗ੍ਹਾ ਜਿਹੜੀ ਇਸ ਹੈ ਇਹ ਦੀਨ ਦਿਆਲ ਗ੍ਰਾਮ ਉਪਾਧਿਆਇ ਗ੍ਰਾਮ ਜੋਤੀ ਯੋਜਨਾ ਜਿਹੜੀ ਇਸ ਹੈ ਸਮਾਹਿਤ ਕੀਤੀ ਗਈ ਹੋਇਆ। ਕਨੇ ਇਸਾ ਯੋਜਨਾ ਦਾ ਮੁੱਖ ਉਦੇਸ਼ ਬਈ ਜੀਆਂ ਬੜਕਾ ਚਾਚੂ ਬੋਲਾ ਕਰਦੇ ਨੇ ਬਈ ਹਰ ਗ੍ਰਾਂ 'ਚ ਕਨੇ ਹਰ ਘਰੇ 'ਚ ਬਿਜਲੀ ਪਹੁੰਚਾਉਣਾ, ਕਨੇ ਬਿਜਲੀ ਦੀ ਗੁਣਵੱਤਾ ਜੋ ਸੁਦ੍ਰਿੜ ਕਰਨਾ, ਯਾਨੀ ਕਿ ਮਤਲਬ ਬਿਜਲੀ ਤਾਂ ਹੈ ਐਸਾ ਦੀਏ ਦੇ ਲੋਈ ਬਰਾਬਰ ਹੋਏ, ਐਸਾ ਬਿਜਲੀ ਨਹੀਂ ਇੱਕ ਅੱਛੀ ਮਤਲਬ ਜ਼ਿਆਦਾ ਬਿਜਲੀ ਹੋਏ ਤਾਂ ਕਿ ਜਿਸਨੇ ਸਾਡੇ ਜਿਹੜੇ ਯੰਤਰ ਹਨ ਮਸ਼ੀਨਰੀ ਐਸੇ ਚਲੀ ਸਕੇ, ਹੈ ਨਾ ਜੀ।
0: ਬਿਲਕੁਲ ਬਿਲਕੁਲ
1: ਕਨੇ ਦੇਖਾ ਬੜਕਾ ਚਾਚੂ ਮੈਂ ਤੁਹਾਡੇ ਸਾਰਿਆਂ ਸਮਝਾ ਦੀ ਬਈ ਤੂੰ ਦੇਖਾ ਦੇ ਕਿ ਬਈ ਤਾਂ ਹੀ ਹੁਣ ਗਲਾਂਦੀ ਰਹਿੰਗੀ ਕਿ ਹੁਣ ਮੀਨਜੋ ਕੁਛ ਸਾਡੇ
0: ਨਾ ਨਾ
1: ਕਿਸਾਨ।
0: ਬੋਲਦੇ ਨਾ ਕਿ ਸਿਆਣੇ ਦੀ ਗੱਲਾਂ ਵੀ ਬੱਲੇ ਸੁਣਨਾ ਚਾਹੀਦੇ ਨੇ, ਔਰ ਆਹਾਂ ਟਿਆਲੇ ਦੇ ਮਾਧਿਅਮ ਕਹਿੰਦੇ ਇਹ ਬੋਲਦੇ ਚਾਹੀਦੇ ਨੇ ਕਿ ਆਪਣੇ ਜਿਹੜੇ ਘਰੇ ਮਤਲਬ ਜਿਹਾਂ ਸਿਆਣੇ ਹੁੰਦੇ ਨਾ ਉਹਨਾਂ ਸੋਗੀ ਵੀ ਸਾਂਝੋ ਬਹਿਣਾ ਚਾਹੀਦਾ, ਔਰ ਉਹਨਾਂ ਦੀ ਵੀ ਜਿਹੜੀ ਉਹਨਾਂ ਦੇ ਵੀ ਆਪਣੇ ਮਤਲਬ ਅਨੁਭਵ ਹੁੰਦੇ ਨੇ ਉਹ ਸੁਣਨਾ ਚਾਹੀਦੇ ਨੇ, ਔਰ ਉਹਨਾਂ ਦੇ ਵੀ ਸਾਂਝੋ ਬੜੀ ਸਾਰੀ ਜਿਹੜੀ ਚੀਜ਼ਾਂ ਕਹਿਣ ਵੀ ਸਿੱਖਣੀਆਂ ਮਿਲਦੀ ਨੇ। ਤਾਂ ਦੇਖਾਂ ਕਿ ਵੀ ਤਾਂ ਹੀ ਹੁਣ ਮੈਂ ਤੁਹਾਡੀ ਗੱਲਾਂ 'ਚ ਗੱਲ ਕਰਾਂ ਤਾਂ ਕਿ ਵੀ ਯੋਜਨਾ ਦੇ ਜਿਹੜੇ ਪ੍ਰਮੁੱਖ ਉਦੇਸ਼ ਹਨ ਤਾਂ ਜਿਵੇਂ ਕਿ ਵੀ ਗ੍ਰਾਮੀਣ ਖੇਤਰਾਂ 'ਚ ਬਿਜਲੀ ਦੀ ਜਿਹੜੀ ਸੁਵਿਧਾ ਕਿ ਵੀ ਸੁਵਿਧਾ ਦਾ ਵਿਸਤਾਰ ਕਰਨਾ, ਕਨੇ ਕ੍ਰਿਸ਼ੀ ਔਰ ਗੈਰ ਕ੍ਰਿਸ਼ੀ ਬਿਜਲੀ ਆਪੂਰਤੀ ਜੋ ਅਲੱਗ ਕਰਨਾ ਤਾਂ ਕਿ ਕਿਸਾਨਾਂ ਜੋ ਸਿੰਚਾਈ ਤਾਂ ਜ਼ਰੂਰੀ ਜਿਹੜੀ ਬਿਜਲੀ ਕੇ ਵੀ ਮਿਲ ਸਕੇ, ਔਰ ਘਰੇਲੂ ਉਪਭੋਗਤਾ ਦੀ ਬਿਜਲੀ ਵੀ ਜੇ ਕਿਸੇ ਪ੍ਰਭਾਵਿਤ ਨਾ ਹੋਏ, ਕਨੇ ਗ੍ਰਾਮੀਣ ਵਿਦਯੁਤ ਵਿਤਰਣ ਨੈਟਵਰਕ ਜੋ ਮਜ਼ਬੂਤ ਕਰਨਾ ਇਸ ਯੋਜਨਾ ਦਾ ਉਦੇਸ਼ ਹੈ, ਕਨੇ ਪੁਰਾਣੇ ਔਰ ਖਰਾਬ ਵਿਦਯੁਤ ਤਾਰਾਂ ਜਿਵੇਂ ਕਿ ਟ੍ਰਾਂਸਫਾਰਮਰ ਔਰ ਅਨਯ ਉਪਕਰਣਾਂ ਜੋ ਸੁਧਾਰਨਾ ਜਾਂ ਫਿਰ ਬਦਲਣਾ ਇਸ ਯੋਜਨਾ ਦਾ ਪ੍ਰਮੁੱਖ ਉਦੇਸ਼ ਹੈ, ਕਨੇ ਗ੍ਰਾਮੀਣ ਪਰਿਵਾਰ ਔਰ ਵਿਸ਼ੇਸ਼ ਰੂਪ ਦੇ ਗਰੀਬ ਪਰਿਵਾਰਾਂ ਤੱਕ ਬਿਜਲੀ ਦੀ ਪਹੁੰਚ ਜੋ ਕਿ ਅਭੀ ਬਣਾਉਣਾ ਹੈ, ਕਨੇ ਬਿਜਲੀ ਕੁਛ ਵੀ ਖੇਤਰ ਦੇ ਆਰਥਿਕ ਔਰ ਸਮਾਜਿਕ ਵਿਕਾਸ ਦਾ ਆਧਾਰ ਹੈ, ਬਿਜਲੀ ਦੀ ਉਪਲਬਧਤਾ ਦੇ ਗ੍ਰਾਮੀਣ ਜੀਵਨ 'ਚ ਮਤੇ ਸਾਰੇ ਜਿਹੜੇ ਸਕਾਰਾਤਮਕ ਪਰਿਵਰਤਨ ਆਉਂਦੇ ਹਨ, ਘਰਾਂ 'ਚ ਰੋਸ਼ਨੀ ਹੋਣੇ ਦੇ ਬੱਚਿਆਂ ਜੋ ਪੜ੍ਹਾਈ ਕਰਨ 'ਚ ਸੁਵਿਧਾ ਮਿਲਦੀ ਹੈ, ਕਨੇ ਬਿਜਲੀ ਦੇ ਪੱਖੇ ਮੋਬਾਈਲ ਚਾਰਜਰ ਟੀਵੀ ਕੰਪਿਊਟਰ ਔਰ ਅਨਿਆ ਘਰੇਲੂ ਉਪਕਰਨ ਚਲਾਉਣਾ ਕੇ ਵੀ ਸੰਭਵ ਹੁੰਦਾ ਹੈ, ਕਨੇ ਕ੍ਰਿਸ਼ੀ ਖੇਤਰ 'ਚ ਵੀ ਬਿਜਲੀ ਦਾ ਮਹੱਤਵਪੂਰਨ ਯੋਗਦਾਨ ਹੈ, ਸਿੰਚਾਈ ਪੰਪਾਂ ਦੇ ਸੰਚਾਲਨ ਤਾਂ ਬਿਜਲੀ ਕੇ ਵੀ ਜ਼ਰੂਰੀ ਹੈ, ਕਨੇ ਨਿਯਮਿਤ ਬਿਜਲੀ ਮਿਲਣੇ ਦੇ ਕਿਸਾਨਾਂ ਜੋ ਸਿੰਚਾਈ 'ਚ ਸੁਵਿਧਾ ਮਿਲ ਸਕਦੀ ਹੈ ਔਰ ਕ੍ਰਿਸ਼ੀ ਉਤਪਾਦਨ 'ਚ ਸੁਧਾਰ ਹੋ ਸਕਦਾ ਹੈ, ਕਨੇ ਇਸ ਦੇ ਅਤਿਰਿਕਤ ਗ੍ਰਾਮੀਣ ਖੇਤਰਾਂ 'ਚ ਛੋਟੀ ਦੁਕਾਨਾਂ ਆਟਾ ਚੱਕੀਆਂ ਜਿਹੀਆਂ ਕਿ ਵਰਕਸ਼ਾਪ ਲਘੂ ਉਦਯੋਗ ਔਰ ਅਨਿਆ ਵਿਵਸਾਏ ਜੋ ਵੀ ਬਿਜਲੀ ਦਾ ਜਿਹੜਾ ਲਾਭ ਕੇ ਵੀ ਮਿਲਦਾ ਹੈ, ਕਨੇ ਇਸ ਪ੍ਰਕਾਰ ਬਿਜਲੀ ਦੀ ਬਿਹਤਰ ਉਪਲਬਧਤਾ ਰੁਜ਼ਗਾਰ ਔਰ ਸਥਾਨੀ ਅਰਥ ਵਿਵਸਥਾ ਜੋ ਬੜਾਵਾ ਦੇਣ 'ਚ ਕਿ ਵੀ ਸਹਾਇਕ ਹੈ, ਦੀਨ ਦਿਆਲ ਉਪਾਧਿਆਇ ਗ੍ਰਾਮ ਜੋਤੀ ਯੋਜਨਾ ਦਾ ਮਹੱਤਵ ਕੇਵਲ ਬਿਜਲੀ ਦੇ ਤਾਰ ਗ੍ਰਾਂ ਤੱਕ ਪਹੁੰਚਾਉਣ ਤੱਕ ਹੀ ਸੀਮਿਤ ਨਹੀਂ ਹੈ, ਇਸ ਦਾ ਬੜਾ ਉਦੇਸ਼ ਹੈ ਕਿ ਗ੍ਰਾਮੀਣ ਖੇਤਰਾਂ 'ਚ ਵਿਸ਼ਵਸ਼ਨੀਏ ਗੁਣਵੱਤਾਪੂਰਨ ਔਰ ਪ੍ਰਾਪਤ ਬਿਜਲੀ ਕੇ ਵੀ ਆਪੂਰਤੀ ਤਾਂ ਆਧਾਰਭੂਤ ਢਾਂਚੇ ਜੋ ਕਿ ਵੀ ਮਜ਼ਬੂਤ ਕਰਨਾ ਹੈ, ਬਿਜਲੀ ਦੀ ਸੁਵਿਧਾ ਦੇ ਗ੍ਰਾਮੀਣ ਔਰ ਸ਼ਹਿਰੀ ਖੇਤਰਾਂ ਦੇ ਵਿੱਚ ਵਿਕਾਸ ਦੇ ਅੰਤਰ ਜੋ ਕੰਮ ਕਰਨ 'ਚ ਮਦਦ ਕੇ ਵੀ ਮਿਲ ਸਕਦੀ ਹੈ, ਕਨੇ ਇਸ ਦੇ ਗ੍ਰਾਮੀਣ ਲੋਕਾਂ ਦੇ ਜੀਵਨ ਸਤਰ 'ਚ ਸੁਧਾਰ, ਸ਼ਿਕਸ਼ਾ ਦੇ ਅਵਸਰ 'ਚ ਵਿਰਧੀ, ਕ੍ਰਿਸ਼ੀ ਗਤੀ ਵਿਧੀਆਂ ਜੋ ਕਿ ਵੀ ਸਮਰਥਨ ਔਰ ਗ੍ਰਾਮੀਣ ਉਦਯੋਗਾਂ ਦੇ ਵਿਕਾਸ 'ਚੋਂ ਪ੍ਰੋਤਸਾਹਨ ਕੇ ਵੀ ਮਿਲਦਾ ਹੈ।
1: ਜੀ ਕਨੇ ਬੜਕਾ ਚਾਚੂ ਜੀ ਹੁਣ ਆਪਣੇ ਜਿਹੜੇ ਗ੍ਰਾਮੀਣ ਸਾਥੀ ਹਨ ਤਿੰਨਾਂ ਜੋ ਸੁਣਾਉਂਦੇ ਇੱਕ ਪਿਆਰਾ ਦੇ ਲੋਕ ਗੀਤ, ਕਨੇ ਇਸ ਤੋਂ ਬਾਅਦ ਫਿਰ ਚੱਲਣਾ ਜਾਣਕਾਰੀ ਦੀ ਤਰਫ।

0: ਲਈ ਕਿ ਮਾਰਚ ਅਪ੍ਰੈਲ ਤੱਕ
1: ਅੱਛਾ
0: ਵਧੀਆ ਖੇਤੀ ਹੋ ਜਾਂਦੀ ਕਹਿੰਦੇ ਜੇ ਠੰਡਾ ਇਲਾਕਾ ਤਾਂ ਥੋੜੀ ਹੋਰ ਜ਼ਿਆਦਾ ਵਧਾ ਸਕਦੇ ਕਹਿੰਦੇ ਅਗਰ ਇਹ ਜਿਹੜੀ ਖਾਦ ਹੈ ਇਹ ਜਿਹੜੀ ਮਸ਼ਰੂਮ ਦੀ ਖੇਤੀ ਹੈ ਇਸ ਵਾਸਤੇ ਅਸੀਂ ਤਿੰਨ ਘਟਕ ਵਢਵਾ ਜ਼ਰੂਰੀ ਹਨ ਜਿਵੇਂ ਇਹ ਤਾਂ ਪਹਿਲਾਂ ਪਾਰਟ ਆਈ ਹੈ ਇਹਾਂ ਦਾ ਖਾਦ ਬਣੀ ਹੈ ਦੂਆ ਹੈ ਇਸਦਾ ਬੀਜ
1: ਅੱਛਾ
0: ਬੀਜ ਵੀ ਅਹਾਂ ਕਿਸਾਨਾਂ ਮਿਲਣਾ ਤੇ ਕ੍ਰਿਸ਼ੀ ਵਿਸ਼ਵਵਿਦਿਆਲੇ ਪਾਲਮਪੁਰ ਚ ਮਿਲਣਾ ਖੁੰਬੀ ਯੂਨਿਟ ਚ ਜਾਂ ਸੋਲਨ ਡਾਇਰੈਕਟੋਰੇਟ ਆਫ ਮਸ਼ਰੂਮ ਰਿਸਰਚ ਹੈ ਤਿੱਥੋਂ ਮਿਲ ਜਾਣਾ ਤੁਹਾਨੂੰ ਬੀਜ ਜੀ ਦਾ ਕਤਰੀਆ ਚਾਹੀਦਾ ਇਸ ਦੇ ਵਾਸਤੇ ਕੇਸਿੰਗ ਮਿੱਟੀ ਹੁੰਦੀ ਕੇਸਿੰਗ ਮਿੱਟੀ ਜਲੂ ਮਤਲਬ ਹਾਂ ਜੀ ਉਹ ਬੈਗਾਂ ਚ ਭਰੀ ਦੇ ਤੇ ਸਪਾਨ ਪਾਈ ਦੇ ਜਿਹੜਾ ਬੀਜ ਹੁੰਦਾ ਇਹਦਾ ਖੁੰਬਾ ਦਾ ਬੀਜ ਇਸ ਨੇ ਬੁਲਾਈ ਦੇ ਕਹਿੰਦੇ ਜਿਹੜੇ ਬੈਗਾਂ ਜਿਹੜਾ ਅੰਧੇਰੇ ਕਮਰੇ ਚ ਰੱਖੀ ਇਹਨੇ ਉਹ 15-20 ਦਿਨ ਜਿਹੜੇ ਅੰਧੇਰੇ ਕਮਰੇ ਚ ਰੱਖਣੇ ਫਿਰ ਇਸ ਚ ਜਲੂ ਸਾਰਾ ਹੀ ਫੰਫੂਦੀ ਚਿੱਟੇ ਹੋ ਜਾਣੇ ਜਲੂ ਬੈਗ ਤਾਲੂ ਇੱਕ ਹੋਰ ਚੀਜ਼ ਹਾਂ ਲੈਂਦੇ ਕੇਸਿੰਗ ਮਿੱਟੀ ਹੁੰਦੀ ਕੇਸਿੰਗ ਮਿੱਟੀ ਹੁੰਦੀ ਇੱਕ ਜਿਹੜੀ ਹਾਂ ਦੀ ਮਿੱਟੀ ਹੁੰਦੀ ਆਮ ਮਿੱਟੀ ਕਹਿੰਦੇ ਇਸ ਚ 3-4 ਸਾਲ ਦੀ ਗਲੀ ਸੜੀ ਖਾਦ ਪਾਉਂਦੇ ਦੇਸੀ
1: ਅੱਛਾ
0: ਕਹਿੰਦੇ ਕਿਆ ਕਹਿ ਲੈਣਾ ਜੇ ਉਸ ਚ ਕੋਈ ਜੇ 1-1 ਰੇਸੋ ਲੈਂਦੇ ਕਹਿੰਦੇ ਚੌਥਾ ਹਿੱਸਾ ਜਿਹੜਾ ਇਸ ਚ ਫਿਰ ਹਾਂ ਜਿਹੜੀ ਨਾਰੀਅਲ ਦਾ ਬੁਰਾਦਾ ਹੁੰਦਾ ਨਾ ਕੋਰ ਪਿਤ ਬੋਲਦੇ ਉਸ ਸਹਿ ਮਿਲਾ ਦਿੰਦੇ ਸਹਿ ਤਾਂ ਕਿ ਜੋ ਪਾਣੀ ਚੂਸਣੇ ਵਧੀਆ ਰਹਿੰਦਾ ਤਾਂ ਚਲੋ ਹਿੱਸਾ ਤੁਹਾਡੀ ਹੈ ਬੁੱਥੀ ਜਿਹੜੀ ਹੈ ਪੂਰੀ ਹੈ ਚਿੱਟੀ ਹੋ ਜਾਣੀ ਬੈਗਾਂ ਚ ਤਾਲੂ ਹਾਂ ਖੋਲਣਾ ਕਹਿੰਦੇ 1 ਇੰਚ ਦੀ ਲੇਅਰ ਜਿਹੜੀ ਹੈ ਸਹਿ ਤਿਸਦੀ ਕਰ ਦੇਣੀ ਤੇ ਇਸ ਚ ਫਿਰ ਸਹਿ ਪਿੰਨਾ ਸ਼ੁਰੂ ਹੋ ਜਾਣੀ ਮਸ਼ਰੂਮ ਦੀ ਹੁਣ ਅੱਛਾ ਸਾਹਿਬ ਪਿੰਨਾ ਸ਼ੁਰੂ ਹੋ ਜਾਣੀਆਂ ਤਾਲੂ ਕਿਆ ਕਰਨਾ ਤੋਂ ਹਾਂ ਇੱਕ ਧਿਆਨ ਰੱਖਣਾ ਕਿ ਸੰਜਾ ਵਿਆਹ ਜਿਹੜੀ ਹੈ ਫਰੈਸ਼ ਹਵਾ ਦੇਣੀ
1: ਅੱਛਾ
0: ਅਗਰ ਫਰੈਸ਼ ਹਵਾ ਨਹੀਂ ਦੇਂਗੇ ਤਾਂ ਤੇਨਾ ਹੈ ਮਸ਼ਰੂਮ ਨਹੀਂ ਬਣਨੇ
1: ਫਰੈਸ਼ ਹਵਾ ਜੀ ਮਤਲਬ ਦਰਵਾਜ਼ਾ ਖੋੜੀ ਰੱਖਣਾ ਚਾਹੀਦਾ
0: ਜਾਲੀ ਵਾਲਾ ਦਰਵਾਜ਼ਾ ਹੁੰਦਾ ਨਾ ਸਭਿਆਗਾ ਵੀ ਖੋਲਣਾ ਸੰਜਾ ਵੀ ਖੋਲਣਾ ਦਿਨੇ ਬੰਦ ਰੱਖਣਾ ਕੇਸਿੰਗ ਮਿੱਟੀ ਪਾਏ ਇਹ ਕੋਈ ਇਸ ਚ ਕੋਈ ਤਾਕਤ ਨਹੀਂ ਹੁੰਦੀ ਇਹ ਸਿਰਫ ਜਿਹੜੀ ਮਸ਼ਰੂਮ ਜਿਹੜਾ ਫੰਫੂੰਦੀ ਸੀ ਨਾ ਹੇਠ ਕਿਸੇ ਜੋ ਫੋਰਸ ਕਰੀਕੇ ਉੱਪਰ ਜੋ ਮਸ਼ਰੂਮ ਲਗਾਉਣ ਵਾਸਤੇ ਜਿਹੜਾ ਸਹਿ ਬਾਹਰ ਭੇਜਦਾ ਇਸ
1: ਜੀ
0: ਇਸ ਤੇ ਬਾਅਦ ਕਿਆ ਹੁੰਦਾ ਕਿ ਜਿਹੜਾ ਆਹ ਦੀ ਕੇਸਿੰਗ ਮਿੱਟੀ ਹੈ ਸਿਰਫ ਆਹ ਸਹਿ ਹੀ ਭਿਗਾਉਣੀ ਹੈ ਜੇ ਅਗਰ ਤੁਸੀਂ ਜ਼ਿਆਦਾ ਪਾਣੀ ਦਿੱਤਾ ਤਾਂ ਸਹਿ ਖੁੰਬ ਜਿਹੜੀ ਫੰਫੂੰਦੀ ਹੈ ਸੜੀ ਆਣੀ ਕਹਿੰਦੇ ਘੱਟ ਪਾਉਂਗੇ ਤਾਂ ਮਸ਼ਰੂਮਾਂ ਸੁੱਕੀ ਜਾਣਾ ਤਾਂ ਅਗਰ ਇਸੇ ਤਰੀਕੇ ਨੇ ਲਗਾਉਂਗੇ ਕਹਿੰਦੇ ਅੰਦਰ ਜਿਹੜੀ ਹੈ ਜਲੂ ਜੇ ਤੁਹਾਡਾ ਇਹ ਸਪਾਨ ਫੈਲਣਾ ਤੁਹਾਨੂੰ ਟੈਂਪਰੇਚਰ ਚਾਹੀਦੀ 22-25 ਡਿਗਰੀ
1: ਜੀ ਜੀ
0: ਠੀਕ ਹੈ ਕਹਿੰਦੇ ਜਲੂ ਜੇ ਤੁਸਾਂ ਦੇ ਸਪਾਨ ਫੈਲੀ ਆ ਕਹਿੰਦੇ ਜਲੂ ਤੁਸੀਂ ਮਸ਼ਰੂਮ ਲੱਗਣੇ ਤਾਂ ਤੁਹਾਨੂੰ ਦੇ ਟੈਂਪਰੇਚਰ ਤੁਹਾਨੂੰ 16-18 ਡਿਗਰੀ ਚਾਹੀਦੀ ਘੱਟ ਚਾਹੀਦਾ
1: ਮਤਲਬ
0: ਤਾਂ ਤੁਹਾਨੂੰ ਦੇ ਸਹਿ ਮਸ਼ਰੂਮ ਜਿਹੜੇ ਸਹਿ ਲੱਗਣੇ ਵੈਸੇ ਤੇ ਲੇਡੀਜ਼ ਵਾਸਤੇ ਬੜਾ ਵਧੀਆ ਕੰਮ ਹੈ
1: ਜੀ ਜੀ
0: ਜਿਹੜੀਆਂ ਘਰੇ ਅਨਇੰਪਲੋਇਡ ਲੇਡੀਜ਼ ਆ ਨੇ ਜਾਂ ਕੁਝ ਨਹੀਂ ਕਰਾਈ ਆ ਜਾਂ ਅਨਇੰਪਲੋਇਡ ਸਟੂਡੈਂਟ ਵੀ ਹੈ ਨੇ ਜੋ ਵੀ ਹੈ ਨਾ ਤੇਨਾ ਵਾਸਤੇ ਸਭ ਤੋਂ ਵਧੀਆ ਕੰਮ ਹੈ ਸੰਜਾ ਵਿਆਹ ਦੇ ਕੰਮ
1: ਜੀ ਜੀ
0: ਦਿਨੇ ਹੋਰ ਕੰਮ
1: ਇਸ ਚ ਇੱਕ ਗੱਲ ਹੋਰ ਦੱਸਾਂ ਡਾਕਟਰ ਸਾਹਿਬ ਕੀ ਜੀਆਂ ਇਹ ਖੇਤੀ ਮਤਲਬ ਜਿਹੜੀ ਮਸ਼ਰੂਮ ਦੀ ਹੈ ਇਹ ਬੰਦ ਕਮਰੇ ਚ ਹੀ ਹੁੰਦੀ ਹੈ ਜਿਹੜੀਆਂ ਬੰਦ ਕਮਰੇ ਚ ਮਤਲਬ ਕਿਸ ਕਿਸ ਤਰ੍ਹਾਂ ਦੀ ਜਿਹੜੀ ਸਾਵਧਾਨੀਆਂ ਹਨ ਜੋ ਵਰਤਣਾ ਚਾਹੀਦੀ ਨੇ ਔਰ ਇਸ ਚ ਮਤਲਬ ਜਿਹਾਂ ਇੱਕ ਟਾਈਮ ਚ ਕਿਤਨੇ ਆਦਮੀ ਜਿਹਾਂ ਉਸ ਕਮਰੇ ਚ ਜਾ ਸਕਦੇ ਨੇ ਜਾਂ ਫਿਰ ਔਰ ਕਿਹਨਾਂ ਜਿਹੜੀ ਖਾਸ ਗੱਲਾਂ ਕਹਿੰਦੇ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ
0: ਇਹ ਜਿਹੜਾ ਮਸ਼ਰੂਮ ਦਾ ਕੰਮ ਹੈ ਨਾ ਇਹ ਜਿਹੀਆਂ ਹੋਸਪਿਟਲ ਆਪਰੇਸ਼ਨ ਥ੿ਏਟਰ ਦੇਖਿਆ ਤੂੰ
1: ਜੀ ਜੀ ਜੀ
0: ਜਿੱਥੋਂ ਕੁਛ ਨਹੀਂ ਜਾਣਾ ਦਿੰਦੇ ਕਹਿੰਦੇ ਬਿਲਕੁਲ ਦੇਖਿਆ ਜਿਹਾਂ ਅੱਜ ਕੱਲ ਕੋਰੋਨੇ ਚ ਮਾਸਕ ਲਗਾਏ ਨਾ ਇੱਥੋਂ ਅਸੀਂ ਮਾਸਕ 24 ਘੰਟੇ ਲਗਾਉਣਾ ਪਾਉਂਦੇ
1: ਜਲੂ ਕਮਰੇ
0: ਕਮਰੇ ਜਾਣਾ ਹੈ ਕਹਿੰਦੇ ਇਸਨੇ ਹਾਂ ਬੋਲਣਾ ਵੀ ਨਹੀਂ ਆਹਦੇ ਮੂੰਹ ਚ ਵੀ ਜੀਵਾਣੂ ਹੁੰਦੇ
1: ਅੱਛਾ
0: ਸਹਿ ਵੀ ਚੱਲੀ ਜਾਣ ਤਾਂ ਹੋ ਸਕਦਾ ਵੀ ਕਿਸੇ ਕੋਈ ਬਿਮਾਰੀ ਲੱਗੀ ਆ ਹੱਥਾਂ ਚ ਅਸੀਂ ਗਲਬਸ ਪਾਣੇ ਪੈਰਾਂ ਜਿਹੜੇ ਨੇ ਜਲ ਤੂੰ ਐਂਟਰੀ ਜਿੱਥੋਂ ਬਣਾਉਣੀ ਦਰਵਾਜ਼ਾ ਜਿਹੜਾ ਹੋਣਾ ਤਿੱਥੋਂ ਫਾਰਮੇਲਿਨ ਦਾ ਗੋਲ ਸਹਿ ਪਾਉਣਾ ਤਾਂ ਕਿ ਤੁਸੀਂ ਪੈਰ ਡੁਬੋਈ ਕੇ ਜੁੱਤੇ ਵੀ ਡੁਬੋਈ ਕੇ ਜਾਣਾ ਅੰਦਰ ਇਹ ਨੀ ਚਲੇ ਜਾਣਾ ਅੰਦਰ ਚਲੇ ਜਾਂਗੇ ਕਹਿੰਦੇ ਇਸ ਚ ਕੋਈ ਰਿਸ਼ਤੇਦਾਰੀ ਨੀ ਚੱਲਦੀ ਹੈ ਤੁਸੀਂ ਬੋਲ ਗਏ ਚੱਲ ਭਾਈ ਮੇਰੇ ਮਸ਼ਰੂਮਾਂ ਦੇਖੀ ਲੈ ਤਾਂ ਅੱਜ ਤਾਂ ਤੁਹਾਡੇ ਸਹਿ ਮਸ਼ਰੂਮ ਵਧੀਆ ਲੱਗਣੇ ਕਹਿੰਦੇ ਕੱਲੇ ਗੋਆ ਤਾਂ ਕੋਈ ਵੀ ਆਦਮੀ ਜ਼ਿਆਦਾ ਇਸ ਚ ਅੰਦਰ ਨਾ ਜਾਏ ਜਿਹੜਾ ਕੰਮ ਕਰਦਾ ਸਹਿ ਹੀ ਅੰਦਰ ਜਾਏ ਕਹਿੰਦੇ ਬੜੀ ਸਾਵਧਾਨੀ ਰੱਖਣੀ ਅਗਰ ਸਾਵਧਾਨੀ ਨਹੀਂ ਰੱਖੀ ਤਾਂ ਤੁਸੀਂ ਕੁਛ ਹੱਥੇ ਨਹੀਂ ਆਉਣਾ
1: ਕਹਿੰਦੇ
0: ਉਹਾਂ ਅਗਰ ਇਹ ਬੜੀ ਚੀਜ਼ ਵਧੀਆ ਤੇ ਤੁਹਾਡੀ ਇਨਕਮ ਜਿਹੜੀ ਹੈ ਸਹਿ 1 ਰੁਪਈਆ ਖਰਚ ਗਏ ਤਾਂ ਤੁਸੀਂ 3 ਰੁਪਈਆ ਟਿਕੇ ਹੋਣੇ 3 ਮਹੀਨੇ ਚ ਕਹਿੰਦੇ ਅਗਰ ਤੁਸੀਂ ਨਹੀਂ ਸਾਵਧਾਨੀ ਵਰਤੀ ਤਾਂ ਹੈ 1 ਰੁਪਈਆ ਜਿਹੜਾ ਖਰਚਾ ਹੈ ਸਹਿ ਵੀ 0 ਹੋ ਜਾਣਾ
1: ਜੀ ਤਾਂ ਡਾਕਟਰ ਸਾਹਿਬ ਅੰਤ ਚ ਇਹ ਦੱਸਾਂ ਕਿ ਖੁੰਭ ਉਤਪਾਦਨ ਚ ਬਿਮਾਰੀ ਲੱਗਣੇ ਦੀ ਵੀ ਸੰਭਾਵਨਾ ਰਹਿੰਦੀ ਹੈ ਕਹਿੰਦੇ ਕੁਣ ਕੁਣ ਬਿਮਾਰੀਆਂ ਲੱਗ ਸਕਦੀਆਂ ਨੇ ਔਰ ਇਹਨਾਂ ਦਾ ਕਿਆ ਕਿਆ ਉਪਚਾਰ ਹੈ ਮਤਲਬ
0: ਇਸ ਚ ਇਹ ਜਿਹੜੀ ਖੁੰਭ ਹੈ 1-1 ਕਿਸਮਾਂ ਦੀ ਵਾਲੀ ਖਾਣੇ ਵਾਲੀ ਬਿਮਾਰੀ ਹੈ ਪਰ ਇਸ ਪਰ ਵੀ ਬਿਮਾਰੀ ਲੱਗ ਜਾਂਦੀ
1: ਜੀ
0: ਤੇ ਬਿਮਾਰੀਆਂ 2-4 ਬਿਮਾਰੀਆਂ ਹੁੰਦੀਆਂ ਇਸ ਚ ਗ੍ਰੀਨ ਮੋਲਡ ਹੁੰਦੀ ਫਿਰ ਇੰਕੀ ਕੈਪ ਆ ਜਾਂਦਾ ਫਿਰ ਬਰੋਨ ਮੋਲਡ ਹੁੰਦਾ ਫਿਰ ਵਾਈਟ ਪਲਾਸਟਰ ਮੋਲਡ ਹੁੰਦਾ ਬੈਟ ਬੱਬਲ ਹੁੰਦਾ ਡਰਾਈ ਬੱਬਲ ਹੁੰਦਾ ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਅਗਰ ਜਿਹੜੀਆਂ ਗ੍ਰੀਨ ਮੋਲਡ ਹੈ ਅਗਰ ਤੇ ਤੁਹਾਡੀ ਜਿਹੜੀ ਹੈ ਟਨਲ ਚ ਪਾਈ ਨਾ ਖਾਦ ਅਗਰ ਤੇ ਇਸ ਚ ਹਾਈ ਟੈਂਪਰੇਚਰ ਲੱਗ ਜਾਂਦੀ ਹੈ ਜਾਂ ਤੇ ਇਸ ਚ ਤੁਹਾਡਾ ਜਿਹੜੀ ਹੈ ਡੰਗੇ ਨੇ ਜਿਹੜੀ ਹੈ ਪਾਸਚਰਾਈਜ ਨਹੀਂ ਹੋਈ ਮਤਲਬ ਕੰਡੀਸ਼ਨਿੰਗ ਨਹੀਂ ਹੋਈ ਤਾਂ ਤਾਂ ਜਿਹੜੀ ਹੈ ਤੁਹਾਂ ਦੀ ਬਿਮਾਰੀ ਆ ਜਾਣੀ
1: ਜੀ ਜੀ
0: ਠੀਕ ਹੈ ਫਿਰ ਇਹ ਹੁੰਦਾ ਜੇ ਗ੍ਰੀਨ ਮੋਲਡ ਲੱਗ ਜਾਂਦੀ ਜਿਹੜੀ ਤੁਹਾਂ ਮੈਂ ਦੱਸਿਆ ਜਿਹੜੀ ਕੇਸਿੰਗ ਮਿੱਟੀ ਬਣਾਉਣੀ ਹੈ ਅਗਰ ਜੇ ਡੰਗੇ ਨੇ ਸਟਰਲਾਈਜ਼ ਨਹੀਂ ਕਰਗੇ ਤਾਂ ਕਿਆ ਹੋਣਾ ਤਾਂ ਇਸ ਚ ਜਿਹੜੀ ਸਹਿ ਇਹ ਬਿਮਾਰੀ ਆ ਜਾਣੀ ਤੇ ਇਸ ਵਾਸਤੇ ਕਿਆ ਕਰਨਾ ਤੁਸਾਂ ਇੱਕ ਦਵਾ ਹੁੰਦੀ ਮੈਨਕੋਜੈਬ ਜਾਂ ਡਾਇਥੇਨ M45 ਜਾਂ ਬੈਵਿਸਟਿਨ ਹੁੰਦੀ ਡਾਇਥੇਨ ਹੋਈ ਤਾਂ 2 ਗ੍ਰਾਮ ਪਰ ਲੀਟਰ ਬੈਵਿਸਟਿਨ ਮਿਲਦੀ ਹੈ ਤਾਂ 1 ਗ੍ਰਾਮ ਪਰ ਲੀਟਰ ਸਹਿ ਗੋਲ ਬਣਾਉਣਾ ਕਹਿੰਦੇ ਤਿੱਥੋਂ ਤੇ ਇਸ ਪਰ ਸਪਰੇਅ ਕਰ ਦੇਣਾ ਕਹਿੰਦੇ ਇੱਕ ਹੋਰ ਕੰਮ ਕਰਨਾ ਜਿੱਥੋਂ ਬਿਮਾਰੀ ਲੱਗੀ ਹੁੰਦੀ ਮੰਨ ਲਈਏ ਪੈਚ ਬਿਮਾਰੀ ਹੈ ਲੱਗੀ ਉੱਪਰ

0: ਨਹੀਂ ਕਨੇ ਇਹ ਜਿਹੜੀ ਹੈ ਮੈਂ ਤੁਹਾਨੂੰ ਦਵਾਈ ਦੱਸਾਂ ਬੈਵਿਸਟੀਨ ਆਈ ਦਾ ਗੋਲ ਜਿਹੜਾ ਤੇ ਤੂੰ
1: ਪਾਣਾ ਚਾਹੀਦਾ। ਡਾਕਟਰ ਅਰੁਣ ਕੁਮਾਰ ਸੂਦ ਜੀ ਤੁਸੀਂ ਅਸਾਂ ਦੇ ਸੁਣਨੇ ਵਾਲੇ ਜੋ ਬਹੁਤ ਹੀ ਬਾਂਕੀ ਜਾਣਕਾਰੀ ਦਿੱਤੀ ਹੈ ਤੋ ਸਦਾ ਬਹੁਤ ਬਹੁਤ ਧੰਨਵਾਦ ਜੀ।
2: ਜੀ ਬੜਕਾ ਚਾਚੂ ਜੀ ਇਸ ਮਹੱਤਵਪੂਰਨ ਜਾਣਕਾਰੀ ਦੇ ਬਾਅਦ ਦੇਖੋ ਬਈ ਹੁਣ ਮਸ਼ਰੂਮ ਲਗਾਉਣੇ ਦਾ ਸਮੇਂ ਜਿਹੜਾ ਅਸਾ ਵੀ ਹੋਇਆ ਹੁਣ ਸਾਡੇ ਕਿਸਾਨਾਂ ਜਿਹੜੇ ਹਨ ਸੈ ਮਸ਼ਰੂਮ ਦੇ ਬੈਗ ਵੀ ਰੱਖਣੇ ਹਨ ਤਾਂ ਤਿੰਨਾਂ ਵਾਸਤੇ ਇਹ ਜਾਣਕਾਰੀ ਜਿਹੜੀ ਹੈ ਸੈ ਬੜੇ ਹੀ ਸਹੀ ਸਮੇਂ ਪਰ ਜਿਹੜੀ ਹੈ ਸੈ ਕਨੇ ਮਹੱਤਵਪੂਰਨ ਜਿਹੜੀ ਹੈ ਸੈ ਸਾਬਿਤ ਹੋਣੀ ਹੈ। ਕਨੇ ਉਣਾ ਫਿਰ ਹੀ ਚੱਲਣਾ ਹੈ ਕਾਂਗੜਾ ਸਬਜ਼ੀ ਮੰਡੀ ਵਿੱਚ ਸਬਜ਼ੀ ਕਨੇ ਫਲਾਂ ਦੇ ਥੋਕ ਵਹਾ ਕਹਿ ਰਹੇ ਹਨ ਸੈ ਜਾਣਕਾਰੀ ਹਾਂ ਤੁਹਾਨੂੰ ਸਾਂਝਾ ਕਰਨੀ ਹੈ ਤਾਂ ਸਾਰੇ ਤੋਂ ਪਹਿਲੇ ਗੱਲ ਕਰੀਏ ਆਲੂ ਦੀ ਤਾਂ ਆਲੂ ਰੇ 10-22 ਰੁਪਏ ਪ੍ਰਤੀ ਕਿਲੋ, ਪਿਆਜ਼ ਰਿਹਾ 50-55 ਰੁਪਈਏ, ਟਮਾਟਰ ਰੇ 30-34 ਰੁਪਈਏ, ਲਸਣ 150-200 ਰੁਪਈਏ, ਅਦਰਕ 70-75 ਰੁਪਈਏ, ਸ਼ਿਮਲਾ ਮਿਰਚ 65-70 ਰੁਪਈਏ, ਖੀਰਾ ਰੇ 32-35 ਰੁਪਈਏ, ਮਟਰ ਰੇ 180-200 ਰੁਪਈਏ, ਫੁੱਲਗੋਭੀ 45-50 ਰੁਪਈਏ, ਬੰਦ ਗੋਭੀ 25-26 ਰੁਪਈਏ, ਬੈਂਗਣ 20-22 ਰੁਪਈਏ, ਕੱਦੂ ਰੇ 15-26 ਰੁਪਈਏ, ਮੂਲੀ ਰੇ 22-25 ਰੁਪਈਏ, ਹਰੀ ਮਿਰਚ ਰੇ 70-75, ਪਾਲਕ ਰੇ 35-40 ਰੁਪਈਏ, ਧਨੀਆ ਰੇ 100-120 ਰੁਪਈਏ, ਭਿੰਡੀ 30-35 ਰੁਪਈਏ, ਘੀ 25-35 ਰੁਪਈਏ, ਫਰਾਂਸ ਬੀਨ 55-60 ਰੁਪਈਏ, ਸਰਸੋਂ ਦਾ ਸਾਗ 48-50 ਰੁਪਈਏ। ਕਨੇ ਅਗਰ ਫਲਾਂ ਦੀ ਗੱਲ ਕਰਨ ਤਾਂ ਸੇਬ ਰਿਹਾ 40-120 ਰੁਪਈਏ ਪ੍ਰਤੀ ਕਿਲੋ, ਕਨੇ ਕੇਲਾ ਰਿਹਾ 40-50 ਰੁਪਈਏ ਪ੍ਰਤੀ ਦਰਜਨ, ਅਨਾਰ 90-200 ਰੁਪਈਏ, ਅਨਾਨਾਸ 40-45 ਰੁਪਈਏ, ਅਮਰੂਦ 120-130 ਰੁਪਈਏ, ਪਪੀਤਾ ਰਿਹਾ 50-55 ਰੁਪਈਏ, ਸੰਤਰਾ 90-100 ਰੁਪਈਏ ਪ੍ਰਤੀ ਕਿਲੋ।
1: ਜੀ ਤਾਂ ਕਿਸਾਨ ਸਾਥੀ ਇਹ ਥੇ ਕਾਂਗੜਾ ਸਬਜ਼ੀ ਮੰਡੀ ਦੇ ਥੋਕ ਭਾਵ, ਔਰ ਆਹ ਫਿਰ ਜੇ ਸ਼ਾਮਿਲ ਕਰਨਾ ਇੱਕ ਪਿਆਰਾ ਦੇ ਲੋਕ ਗੀਤ, ਤਾਂ ਸੁਣਦੇ ਨੇ ਲੋਕ ਗੀਤ
2: ਜੀ।